ਜਿੰਨੀ ਤਕਾਂ ਦੀ ਤੇਰਾ ਹੋ ਜਾਂ ਜਵਾਨੀ ਤੋਂ ਇਸ਼ਕ ਹੋਣਾ ਹੈ ਇਸ ਦ ਫਿਲਮ ਸਰੀਨਾ ਯੂ ਗਾਟ ਇਟ ਰਾਈਟ ਸਰੀਨਾ ਹੈਜ਼ ਅਰਾਈਵਡ ਗੁੱਡ ਈਵਨਿੰਗ ਸਰੀਨਾ ਯੂ ਆਰ ਕਰੈਕਟ ਐਜ਼ ਵੈਲ ਆਲਰਾਈਟ ਅਨਦਰ ਕਲੂ When I swallow my food, I don't use teeth to chew it up. Instead, I use my massive bulging eyeballs. Massive bulging eyeballs. I literally pull my eyes downward into the roof of my mouth to help push the trapped insect down my throat. What am I? One more clue on the way for you after this, and then I shall reveal the answer. Vishal Mishra, Shashwat Divedi. From the film Bandar, Monkey in a Cage. We're still listening out for that old school sunrise radio jingle.